0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਸੁਰਨਾਮਾ ਤੋਂ ਵਕਤ।
1: ਅੱਲਾਹੁ ਅਕਬਰ ਅੱਲਾਹ

0: ਵਰਗ ਗਿਨਾ ਗੇਲੋਂ ਤੰਗ ਕਮ ਗਸਾ ਬੰ ਕੁਰਮਤ ਕੁਰਵਾਨ ਕਮ ਮਾਬੜ ਮਿਹਾ ਦੁੰਫਤ ਕੇ ਇਸਮਾਲ ਕੁਰਾਨ ਮਾ ਨੋਣੀ ਦੁੰਫਤ ਕੇ ਦਮੰ ਹੁਸ਼ੇਲਨ ਮਾ ਬੈਗੰ ਦਿਯੋਂ ਦਵਸ ਨੁਫਨਾ ਵਿਹੋਂ ਬਿਹਾ ਦਰਫਲ ਬਰਦਨ ਲੋਇਵੰ ਕਾਲ ਕੰਤ ਤ ਕੁਰਮਤ ਵੇ ਮੀ ਗੇਤਰੋਂ ਮਾਬਣ ਦਵਸਰ ਦਿਮਾਵਾ ਇਕ ਇਕ ਸਿਹੀ ਮਸਤ ਕੁਰਮਤਮ ਗ ਹਿਰਾਸ ਇਤਰੁ ਵਗੰਦੇ ਮਾਇ ਮਿਹਾ ਦੁੰਫਤ ਕੇ ਇਸਮਾਲ ਕੁਰਾ ਕਮ ਗਵਾਨ ਮਾ ਨੋਤ ਮਾਬਣ ਦਵਸਰ ਦੁੰਫਤ ਕੇ ਦਮੰ ਹੁਸ਼ੇਲ ਕਮ ਗਵਾਨ ਮਾ ਬੰਡਗਾਵਾ ਦਰਫਲ ਗ ಹಶಗಂಡ್ಗ ತಫಾತ್ ಮಸಾತ್ ಉಫೆದುಮ್ಗೆ ಫುರ್ಸತ್ತೋವೆ ಎಗೊತ್ತು ತಫಾತ್ ಆಯ್ಬುತಂ ಉಫೆದುಮ್ಗೆ ಫುರ್ಸತಿ ಬದಿಮಾವೆ ಮಿಸಾಲಕ ತಲಿ ರಂಗಳ ನೋಫೆದುಂ ತುಂಫೆ ರಂಗಳ ನೋಫೆದುಂ ಎಫ್ಯಾಗ ಆಯ್ಬುತಂ ಹಿತುಗ ಲೋವಳ ಫದ ಕಂತ ತಕ್ಕುರುಮತುಮ್ಗೆ ಫುರ್ಸತ್ ಇತಿರುವಾಕಮ ತಿರಾಸಾತ ಕುಂದಕ್ಕ ದುಂಫತ್ ಕೇಸ್ಮಾಲ್ ಕುರುಮಕಿ ಮಾಬಣ ದೊಸರ ದಿಮಾವ ಏಕಿಕಾಲ ಮಸಾತ ಕುರುಮತುಮ್ಗೆ ಹಿರಾಸ್ ಇತಿರು ಕುರಾ ಕಮೆಕ್ಕಮ ತಫಾತ್ ತಿರಾಸಾತ ಕುಂ ಫೆಣ್ಣಂಗಿ ಬಹುರಿ
1: Ladies and gentlemen, you are not ready for this.
2: Dile FM film are series bil ma shogrewa ai hun terina genesteni. Balala sai.
3: Nice job, kid.
4: Thanks. Captain. Big fan of Spider-Man.
3: Yeah, we'll talk about it later.
5: Hey, Indraniya. Vare befadati unnani.
2: Balala sai film are series takai ko mifaharus fahi baddal kollane.
4: Well, good luck with your journey.
2: Balala sai.
6: Kom haftaage ves budadoh mendur fau de jahairo. Repeat buraasrat doh gere dihai jahairo. Adi hukur doh ge mendam bar jahairo.
2: Balala sai.
6: Hama ekani nuadi hai ke megahertz divehi FM.

ਵਧੀਆ ਗਾਰ ਤੋਂ ਗਵਾ ਮਸ਼ਹੂਰ ਵੇ ਗੰਦੀ ਫਿਲਮ ਮੇ ਮੇ ਫਿਲਮ ਕੇ ਲਾਵੇ ਮੇ ਕੁਡਵਾ ਹੰਦਾ ਨੇ ਫਿਲਮ ਕੇ ਨਾਮ ਵਿਸ ਮਹਾਰੇ ਮਕੋ ਗੜੀ ਮੇ ਰਾਤਰ ਗੜੀ ਫੰਸਾਸ ਨੇ ਦੇ ਗਿਆ ਗੰਨ ਕੋ ਫਾਇਜ ਜਹਾਫ ਮਤੀ ਬੈ ਗੜੇ ਇਰ ਬਾਕੀ ਮੇ ਤੇ ਅਦੀ ਸਮਾ ਸ਼ੋ ਰਿਕਵੈਸਟ ਕੋ ਮਕੇ ਫੁਰਸਤ ਤੇ ਅਣ ਕੈ ਸਮਾ ਸ਼ੋ ਗ ਬੈ ਵੇਰੀ ਗੇ ਤੇਰੇ ਬੈ ਵੇਰੀ ਗੇ ਲਾਵੇ ਪਰ ਗਨਿਸ ਤੇ ਨੇ ਪਰ ਕ ਲਵੇ ਕਿ ਉਮਰ ਜ਼ਾਹਿਰ ਕੇ ਅਡੋਂ ਕੀ ਆ ਦੀ ਫਾਵਾ ਵਰੇ ਹੀ ਕੇ ਅਮ੍ਰਿਤ ਲਵੇ ਉਮਰ ਜ਼ਾਹਿਰ ਕੇ ਲਵਤ ਹੋ ਗੇ ਤੇਰੇ ਹੰਹਾਰ ਐਲਬਮ ਉਮਰ ਜ਼ਾਹਿਰ ਕੀ ਆ ਦੀ ਫਾਵਾ ਦੀ ਦਿਵੇ ਫਿਲਮ ਹੱਗ ਮੇ ਫਿਲਮ ਗ ਮਿਲਵਾ ਇਨਾਂ ਮਰੀਮ ਨਿਸ਼ਾ ਰੀਖੋ ਮਿਲਵਾ ਇੱਕ ਕੋ ਦੀ ਫਾਵਾ ਵਰੇ ਹੀ ਕੇ ਅਮ੍ਰਿਤ ਲਵੇ

0: ਨੂੰ ਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਇਸ਼ਾ ਨਮਾ ਦਵਗਤ
1: ਨੂੰ ਦੀ ਹੈ ਕਿ ਮੈਗਾਹਰਟਸ ਦੀ ਵਹੀ
2: ਅੱਲਾਹੁ ਅਕਬਰ ਅੱਲਾਹ